0: ꯈꯨꯡꯒꯪꯒꯤ ꯊꯧꯔꯝ ꯇꯥꯕꯤꯔꯤ ꯑꯗꯣꯝꯒꯤꯗꯃꯛ ꯊꯧꯔꯝ ꯁꯟꯗꯣꯛꯆꯔꯤꯕꯁꯤ ꯑꯀꯥꯁꯕꯥꯅꯤ ꯏꯝꯐꯥꯜꯗꯒꯤꯅꯤ
1: ꯗꯤꯗꯤ ꯅꯣꯀ꯭ꯔꯤ ꯂꯪꯒꯤ
2: ꯑꯔꯦ ꯕꯥ ꯕꯙꯥꯏ ꯍꯣ ꯇꯣ ꯑꯞ ꯇꯣ ꯊੇꯔ ꯁꯥꯔꯤ ꯁꯣꯄꯤꯡ
1: ਹਾ ꯗꯤ ਨਯਾ ꯃꯣꯕਾꯈ
2: ꯑꯔꯦ ꯔꯨꯀꯣ ꯁ਼ꯖꯥꯗꯦ ਸੈ꯲ਰꯤ ਸੇ ਪ꯹ਿਲੇ ਖਰਚੇ
3: ਇੰਸਟੈਂਟ ਲੋਨ ਵੀ ਤੋ ਮਿਲਤਾ ਹੈ
2: ਪਹਿਲੇ ਬਜਟ ਬਨਾਨਾ ਸਿੱਖੋ ਫਿਰ ਖਰਚ